0: ਮੈਂ ਇਸ ਵੀਡੀਓ ਨੂੰ ਜਦੋਂ ਮੈਨੂੰ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਸੀ, ਮੈਂ ਉਦੋਂ ਵੀ ਇਹ ਕਹਿ ਕੇ ਆਇਆ ਸੀ ਕਿ ਇਹਦੇ ਵਿੱਚ ਮੈਂ ਹੈ ਹੀ ਨਹੀਂ। ਜਿਹੜਾ ਬੰਦਾ ਉਸ ਵੀਡੀਓ ਦੇ ਵਿੱਚ ਹੈਗਾ, ਨਾ ਮੇਰਾ ਉਹਦੇ ਨਾਲ ਕੱਦ ਕਾਠ ਮਿਲਦਾ, ਨਾ ਹੀ ਮੇਰੀ ਸਰੀਰਕ ਬਣਤਰ ਜਿਹੜੀ ਹੈ ਉਹ ਉਹਦੇ ਨਾਲ ਮਿਲਦੀ ਹੈ। ਪਰ ਮੈਂ ਹੈਰਾਨ ਹਾਂ ਕਿ ਧਰਮ ਦੇ ਐਡੇ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਅਕਾਮਾਂ ਦੀ ਸ਼ਹਿ 'ਤੇ ਇਸ ਤਰ੍ਹਾਂ ਦਾ ਝੂਠਾ ਪ੍ਰੋਪੇਗੰਡਾ ਕਰ ਰਹੇ ਨੇ। ਉਹ ਮੈਨੂੰ ਬਦਨਾਮ ਕਰਨ ਵਾਸਤੇ ਫਿਰ ਇਸ ਤਰ੍ਹਾਂ ਦੇ ਹੱਥ ਕੰਡੇ ਬਣਾ ਰਹੇ ਨੇ, ਧਰਮ ਨੂੰ ਇਸਤੇਮਾਲ ਕੀਤਾ ਜਾ ਰਿਹਾ। ਜਿਹੜੀਆਂ ਉੱਥੇ ਸਿਆਸੀ ਅਪੁਆਇੰਟਮੈਂਟਸ, ਸਿਆਸੀ ਨਿਯੁਕਤੀਆਂ ਹੋਈਆਂ ਨੇ, ਉਹ ਕਿਸ ਤਰ੍ਹਾਂ ਦੇ ਫੈਸਲੇ ਕਰਦੀਆਂ ਨੇ, ਇਸ ਇੱਕ ਸੰਗਤ ਭਲੀ ਭਾਂਤੀ ਜਾਣਦੀ ਹੈ। ਸੋ ਮੈਂ ਇਸ ਵੀਡੀਓ ਨੂੰ ਬਿਲਕੁਲ ਸਿਰੇ ਤੋਂ ਨਕਾਰਦਾ।
1: ਨਿਖਿਲ ਕੁਮਾਰ ਸਵਾਮੀ ਵਿਜੇਂਦਰਾ ਹੈਜ਼ ਰਿਟਨ ਓਪਨ ਲੈਟਰ ਟੂ ਰਾਹੁਲ ਗਾਂਧੀ ਅਪੋਜ਼ਿੰਗ AI ਪ੍ਰੋਜੈਕਟ ਇਨ ਬਿਡਦੀ ਸਰ, ਐਂਡ ਈਵਨ ਕੁਮਾਰ ਸਵਾਮੀ ਹੈਜ਼ ਕ੍ਰਿਟਿਸਾਈਜ਼ ਐਂਡ ਕਾਲਡ ਫਾਰ ਅ ਪਾਦਯਾਤਰਾ ਔਨ ਸੰਡੇ। ਹਾਊ ਡੂ ਯੂ ਸੀ ਦਿਸ ਪਰਟੀਕੁਲਰ ਡਿਵੈਲਪਮੈਂਟ?
2: ਜਸਟ ਦੇ ਆਰ ਡੂਇੰਗ ਪੋਲਿਟਿਕਸ, ਦੇ ਆਰ ਨਾਟ ਵਰੀਡ ਆਫ ਦ ਪੀਪਲ ਆਫ ਦਟ ਏਰੀਆ। ਯੂ ਨੋ ਵਟਸ ਹੈਪਨਿੰਗ ਇਨ ਬੈਂਗਲੋਰ, ਦ ਇਨਫਲਕਸ ਟੂਅਰਡ ਦ ਵਰਲਡ ਐਂਡ ਦ ਕੰਟਰੀ, ਐਂਡ ਡੈਫੀਨੇਟ ਟਾਊਨਸ਼ਿਪਸ ਆਰ ਰਿਕੁਆਇਰਡ ਬਿਕੋਜ਼ ਇਟ ਇਜ਼ ਫਾਰ ਦ ਵੈਲਫੇਅਰ ਆਫ ਪੀਪਲ। ਯੂ ਹੈਵ ਬੈਟਰ ਫੈਸਿਲਿਟੀਜ਼, traffic congestion will be eased. So this kind of, they are doing politics, they are not doing anything. Because our government is taking up some good programs, they want to oppose it. For that, they are opposing it. It's nothing but political, they are just doing politics, that's what I can say.
1: They are also drawing comparison with Andaman, where Rahul Gandhi has visited, where he said that the trees will be uprooted if they have to come up with some kind of infrastructure there. And likewise, they have compared with Birdi also. There are so many trees will be cut for this construction, and even farmers have opposed, according to them.
2: With the consultation of farmers, there are a lot of meetings have been taken place before this decision was taken. And with the approval of those farmers only, they have done this project. As far as the trees concerned, definitely some... it not be a major thing, but we can grow the trees. But you know, township is required because for the decongestion of the city. You know how the traffic is there in Bangalore. We want to improve the life of the people, and about this minimum damage should be done. Definitely we also agree with that one, and this is for the welfare of the people of that area. And this township, a good life will be given to the people. That's the intention of our government. And but the BJP and JDS, just they are for opposing, they are opposing this project, not because they think of the people, not for the development. They just want to oppose our government initiative. For that they are doing this drama.

0: This is the sound of Jack buzz-cutting his way to a small fortune. To Jack, every time he cuts his own hair, that's 50 bucks right in his pocket. If Jack sees DIY buzz cuts as a saving strategy, Wells Fargo is right behind him. And with their mobile app, tracking his savings is easy.
1: Oh, ouch.
0: However you make money work, we can work with that.
2: Mobile carriers, message and data rates may apply. Wells Fargo Bank, N.A., member FDIC.
3: You may already think of TuneIn as your go-to audio app, but it's also your go-everywhere audio app. Because TuneIn works on just about every device you already use. Smart speakers? Yep. In your car? Absolutely. Phone or tablet? Yeah, of course. Wherever you are, your audio comes with you. And if you want to go hands-free, just say open TuneIn Live on your Alexa-enabled device and follow the interactive prompts to find the station you're looking for. No tapping, no searching. Just press play with your voice.
4: ਇੱਕ ਪੇਪਰ ਨਹੀਂ ਲੈ ਸਕਦੇ ਤੁਸੀਂ ਔਰ 93 ਪੇਪਰ ਲੀਕ ਹੋ ਗਏ ਇਸ ਤੋਂ ਪਹਿਲਾਂ ਕਰੋੜਾਂ ਜਵਾਕਾਂ ਦਾ ਜਿਹੜਾ ਫਿਊਚਰ ਖਰਾਬ ਹੋ ਗਿਆ ਬੱਚਾ ਪੜ੍ਹਦਾ ਹੈ ਗਰੀਬ ਦਾ ਬੱਚਾ ਕਿਤਾਬ ਲੈਂਦਾ ਕਿ ਮੇਰੀ ਕਿਤਾਬ ਜਿਹੜੀ ਹੈ ਮੇਰੀ ਕਿਸਮਤ ਬਦਲ ਦੂ ਮੇਰੇ ਪਰਿਵਾਰ ਦੀ ਕਿਸਮਤ ਬਦਲ ਦੂ ਪੜ੍ਹਦਾ ਦਿਨ ਰਾਤ ਪੜ੍ਹਦਾ ਉਹ 2-4 ਘੰਟੇ ਸੌਂਦਾ ਉਹ ਸੌਂਦਾ ਵੀ ਜਿਹੜਾ ਉਹਦੇ ਵਿੱਚ ਉਹਦੇ ਪਾਠ ਕਰਮ ਹੀ ਚੱਲਿਆ ਉਹਦਾ ਸਿਲੇਬਸ ਹੀ ਉਹਦਾ ਘੁੰਮਦਾ ਰਹਿੰਦਾ ਦਿਮਾਗ 'ਚ ਡੀਪ ਸਲੀਪ ਨਹੀਂ ਆਉਂਦੀ ਅਤੇ ਜਦੋਂ ਪੇਪਰ ਤੋਂ ਇੱਕ ਦਿਨ ਪਹਿਲਾਂ ਪਤਾ ਲੱਗੇ ਰਾਤ ਪੇਪਰ ਲੀਕ ਹੋ ਗਿਆ ਅਮੀਰ ਬੰਦੇ ਪੇਪਰ ਖਰੀਦ ਕੇ ਲੈ ਗਏ ਕੋਈ ਫਾਇਦਾ ਹੀ ਨਹੀਂ ਪੜ੍ਹਨ ਦਾ ਫਸਟ ਤਾਂ ਉਹ ਆਉਣਗੇ ਫਿਰ ਉਹ ਦਿਲ ਟੁੱਟ ਜਾਂਦਾ ਜੀ ਇੱਕ ਪੇਪਰ ਨਹੀਂ ਕੰਡਕਟ ਹੋ ਰਿਹਾ ਦੇਖ ਲਓ ਇੱਥੇ ਪੰਜਾਬ ਦੇ ਵਿੱਚ 4.5 ਸਾਲ ਹੋ ਗਏ ਤੁਹਾਡੇ ਸਾਰਿਆਂ ਦੇ ਪੇਪਰ ਇੱਕ ਸਿੰਗਲ ਪੇਪਰ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ ਨਾ ਹੀ ਕਿਸੇ ਦੀ ਸ਼ਿਕਾਇਤ ਆਈ ਹੈ ਕਿ ਅਸੀਂ ਸਾਨੂੰ ਕੋਈ ਮਾਰਕਿੰਗ ਦੇ ਵਿੱਚ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਆਹ ਹਾਲਾਤ ਕਰਤੇ ਦੇਸ਼ ਦੇ ਇਹਨਾਂ ਨੇ ਇਹ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦੇ ਅਸੀਂ ਵਿਸ਼ਵ ਚੇਲੇ ਬਣੇ ਫਿਰਦੇ ਹਾਂ
5: Internet is buzzing once again after Union Road Transport Minister Nitin Gadkari backed the push towards 100% ethanol-powered vehicles. But while the move is being seen as a green revolution, social media has found a sweet twist. A viral video shows insects like ants and bees being attracted to ethanol-blended fuel, as much of the biofuel is derived from sugarcane. So as India moves towards cleaner fuel, the internet is asking, will ethanol cars attract more bees than buyers? From concerns about mileage to engine corrosions to now bees, the buzz around ethanol is only getting louder. Bureau Report, India Today.
6: वैश्विक मंच पर भी भारत और स्लोवाकिया करीब ही सामंजस्य से आगे बढ़ रहे हैं। हम सहमत है कि सभी विवादों और तनावों का समाधान शांतिपूर्ण तरीके से किया जाना चाहिए हम सभी पार्टनर्स के साथ मिलकर इस दिशा में आगे बढ़ते रहेंगे हम इस बात पर भी सहमत हैं कि वैश्विक संस्थानों को 21वीं सदी की वास्तविकताओं और चुनौतियों के अनुरूप खुद को रीडिफाइन करना होगा इस विषय पर हम वैश्विक प्रयासों को सशक्त बनाने की दिशा में काम करेंगे